0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾਵਾਂਗੇ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਹੋਣਗੇ ਗੁਰਚਰਨ ਸਿੰਘ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਪੰਜਾਬੀ ਗੀਤ। ਦੋਸਤੋ, ਅੱਜ ਦੂਰਦਰਸ਼ਨ ਦਿਵਸ ਹੈ। ਭਾਰਤ ਵਿੱਚ ਟੈਲੀਵਿਜ਼ਨ ਦੇ ਇਤਿਹਾਸ ਦੀ ਕਹਾਣੀ ਦੂਰਦਰਸ਼ਨ ਦੇ ਇਤਿਹਾਸ ਤੋਂ ਸ਼ੁਰੂ ਹੁੰਦੀ ਹੈ। ਅੱਜ ਵੀ ਦੂਰਦਰਸ਼ਨ ਦਾ ਨਾਂ ਸੁਣਦਿਆਂ ਹੀ ਬੀਤੇ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਨੇ। 1986 ਵਿੱਚ ਦੂਰਦਰਸ਼ਨ ਤੇ ਸ਼ੁਰੂ ਹੋਏ ਹਰ ਐਤਵਾਰ ਦੇ ਪ੍ਰੋਗਰਾਮ ਰਮਾਇਣ ਅਤੇ ਮਹਾਭਾਰਤ ਦੇ ਪ੍ਰਸਾਰਣ ਦੇ ਦੌਰਾ ਦੇਸ਼ ਦੀਆਂ ਸੜਕਾਂ ਤੇ ਕਰਫਿਊ ਵਰਗਾ ਸਨਾਟਾ ਛਾ ਜਾਂਦਾ ਸੀ, ਕਿਉਂਕਿ ਲੋਕ ਆਪੋ ਆਪਣੇ ਪਰਿਵਾਰ ਨਾਲ ਇਕੱਠੇ ਹੋ ਕੇ ਟੀਵੀ ਪ੍ਰੋਗਰਾਮ ਵੇਖਦੇ ਸਨ। ਸਾਲ 1975 ਤੱਕ ਇਹ ਮਹਿਜ 7 ਸ਼ਹਿਰਾਂ ਤੱਕ ਹੀ ਸੀਮਿਤ ਸੀ, ਪਰ ਅੱਜ 14,000 ਜ਼ਮੀਨੀ ਟ੍ਰਾਂਸਮੀਟਰ ਤੇ 40 ਸਟੂਡੀਓਜ਼ ਦੇ ਨਾਲ ਇਹ ਪ੍ਰਸਾਰ ਭਾਰਤੀ ਹੇਠ ਦੇਸ਼ ਦਾ ਸਭ ਤੋਂ ਵੱਡਾ ਪ੍ਰਸਾਰਿਤ ਹੋਣ ਵਾਲਾ ਨੈਟਵਰਕ ਬਣ ਗਿਆ। ਦੂਰਦਰਸ਼ਨ ਦੇ ਪ੍ਰੋਗਰਾਮ ਹਰ ਵਿਅਕਤੀ ਨੂੰ ਕੇਟਰ ਕਰਦੇ ਨੇ। ਇਸ ਵਿੱਚ ਸਾਹਿਤ ਨੂੰ ਵੀ ਵਿਸ਼ੇਸ਼ ਸਥਾਨ ਦਿੱਤਾ ਜਾਂਦਾ ਹੈ। ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਅੱਜ ਦੇ ਕਵੀ ਨੇ ਗੁਰਚਰਨ ਸਿੰਘ।
1: ਘਰ ਤਾਂ ਆਖਰ ਘਰ ਹੁੰਦਾ ਏ, ਘਰ ਤਾਂ ਆਖਰ ਘਰ ਹੁੰਦਾ ਏ, ਹਰ ਜੀ ਦੇ ਸਾਹਾਂ ਵਿੱਚ ਵੱਸਦਾ, ਗੱਲਾਂ ਕਰਦਾ, ਹੱਸਦਾ, ਰੋਂਦਾ, ਗਾਉਂਦਾ, ਨੱਚਦਾ। ਘਰ ਤਾਂ ਆਖਰ ਘਰ ਹੁੰਦਾ ਏ, ਹਰ ਜੀ ਦੇ ਸਾਹਾਂ ਵਿੱਚ ਵੱਸਦਾ, ਗੱਲਾਂ ਕਰਦਾ, ਹੱਸਦਾ, ਰੋਂਦਾ, ਗਾਉਂਦਾ, ਨੱਚਦਾ। ਜੜ੍ਹਾਂ ਡੂੰਘੀਆਂ ਮਿੱਟੀ ਅੰਦਰ, ਅੰਬਰ ਵੱਲ ਨੂੰ ਖੁੱਲ੍ਹਦੀ ਖਿੜਕੀ, ਰੰਗ ਬਿਰੰਗੀ ਦੁਨੀਆ ਦਿਸਦੀ, ਘਰ ਤਾਂ ਆਖਰ ਘਰ ਹੁੰਦਾ ਏ। ਘਰ ਵਿੱਚ ਕੀ ਨਹੀਂ ਹੁੰਦਾ, ਘਰ ਵਿੱਚ ਕੀ ਨਹੀਂ ਹੁੰਦਾ, ਮੇਜ਼ ਕੁਰਸੀਆਂ, ਮੰਜਾ ਪੀੜਾ, ਲਿਸ਼ਕਦੇ ਬਰਤਨ, ਖੜਕਦੇ ਭਾਂਡੇ, ਖਾਣ ਪੀਣ ਦੇ ਸੌਦੇ ਪੱਤੇ, ਖੇਡ ਖਿਡੌਣੇ, ਰੋਣੇ ਪਾਉਣੇ, ਡੁੱਲੁਰ ਪੈਂਦੇ ਮੋਹਦੇ ਰਿਸ਼ਤੇ। ਘਰ ਵਿੱਚ ਕੀ ਨਹੀਂ ਹੁੰਦਾ, ਮੇਜ਼ ਕੁਰਸੀਆਂ, ਮੰਜਾ ਪੀੜਾ, ਲਿਸ਼ਕਦੇ ਬਰਤਨ, ਖੜਕਦੇ ਭਾਂਡੇ, ਖਾਣ ਪੀਣ ਦੇ ਸੌਦੇ ਪੱਤੇ, ਖੇਡ ਖਿਡੌਣੇ, ਰੋਣੇ ਪਾਉਣੇ, ਡੁੱਲੁਰ ਪੈਂਦੇ ਮੋਹਦੇ ਰਿਸ਼ਤੇ। ਹਾਸਾ ਰੋਸਾ ਮਨ ਮਨੌਤੀ, ਵੰਗਾਂ ਦੀ ਛਣਕਾਹਟ ਸੁਣਦੀ, ਵੰਗਾਂ ਦੀ ਛਣਕਾਹਟ ਸੁਣਦੀ, ਵੰਜਰੀ ਦੀ ਸੁਰ ਕੰਨੀ ਪੈਂਦੀ, ਬਾਣੀ ਦਾ ਕੋਈ ਬੋਲ ਸੁਣੀਂਦਾ, ਰੱਬ ਵੀ ਨੇੜੇ ਤੇੜੇ ਲੱਗਦਾ, ਘਰ ਤਾਂ ਆਖਰ ਘਰ ਹੁੰਦਾ ਏ। ਇੱਕ ਇਹੀ ਰੁੱਤ ਆਈ

ਖੁਸ਼ਕ ਹਵਾਵਾਂ ਤਪਦੀਆਂ ਛਾਵਾਂ, ਘਰ ਵਿੱਚ ਹਾਂ ਪਰ ਘਰ ਨਹੀਂ ਲੱਗਦਾ। ਇਹ ਕਿਹੀ ਰੁਤਾਈ, ਖੁਸ਼ਕ ਹਵਾਵਾਂ ਤਪਦੀਆਂ ਛਾਵਾਂ, ਘਰ ਵਿੱਚ ਹਾਂ ਪਰ ਘਰ ਨਹੀਂ ਲੱਗਦਾ, ਕੀ ਇਹ ਸੱਚਮੁੱਚ ਚਿੱਤ ਵਿਆਹ ਘਰ ਹੈ ਜਾਂ ਕੋਈ ਰਹਿਣ ਬਸੇਰਾ? ਕੀ ਇਹ ਸੱਚਮੁੱਚ ਚਿੱਤ ਵਿਆਹ ਘਰ ਹੈ ਜਾਂ ਕੋਈ ਰਹਿਣ ਬਸੇਰਾ? ਘਰ ਵਿੱਚ ਨਹੀਂ ਘਰ ਦੀ ਖੁਸ਼ਬੋਈ, ਖਾਮੋਸ਼ੀ ਦਾ ਵਾਰਾ ਪਹਿਰਾ, ਪਤਾ ਨਾ ਲੱਗਦਾ ਅੰਮ੍ਰਿਤ ਵੇਲਾ ਕਿਹੜਾ, ਕਦ ਆਈ ਸੰਧਿਆ ਕੀ ਵੇਲਾ। ਪਤਾ ਨਾ ਲੱਗਦਾ ਅੰਮ੍ਰਿਤ ਵੇਲਾ ਕਿਹੜਾ, ਕਦ ਆਈ ਸੰਧਿਆ ਕੀ ਵੇਲਾ। ਹਰ ਰਿਸ਼ਤਾ ਕੰਧੋਲੇ ਬੈਠਾ, ਹਾਜ਼ਰ ਹੈ ਹਾਜ਼ਰ ਨਹੀਂ ਲੱਗਦਾ। ਮੈਂ ਤੇ ਪਤਨੀ ਕੱਲਮ ਕੱਲੇ, ਬੀਤਿਆ ਵੇਲਾ ਚੇਤਾ ਕਰਕੇ ਇੱਕ ਦੂਜੇ ਦੀ ਚੁੱਪ ਹੰਡਾਉਂਦੇ। ਬੇਚੈਨ ਹਵਾ ਕਮਰੇ ਵਿੱਚ ਘੁੰਮਦੀ, ਬੇਚੈਨੀ ਨੂੰ ਚੈਨ ਨਾ ਮਿਲਦਾ। ਇਹ ਕਿਹੀ ਰੁੱਤਾਈ, ਘਰ ਵਿੱਚ ਹਾਂ ਪਰ ਘਰ ਨਹੀਂ ਲੱਗਦਾ। ਅਗਲੀ ਨਜ਼ਮ, ਸ਼ੀਸ਼ੇ ਦਾ ਚੰਨ। ਭਖਦੀ ਉਮਰੇ ਸ਼ੀਸ਼ੇ ਅੰਦਰ ਆਪਣਾ ਚਿਹਰਾ ਤੱਕਣਾ, ਤੱਕਦਿਆਂ ਤੱਕਦਿਆਂ ਸ਼ੀਸ਼ੇ ਦੇ ਅੰਦਰ ਲੈ ਜਾਣਾ, ਫਿਰ ਵੀ ਮਨ ਨਾ ਭਰਨਾ। ਭਖਦੀ ਉਮਰੇ ਸ਼ੀਸ਼ੇ ਅੰਦਰ ਆਪਣਾ ਚਿਹਰਾ ਤੱਕਣਾ, ਤੱਕਦਿਆਂ ਤੱਕਦਿਆਂ ਸ਼ੀਸ਼ੇ ਦੇ ਅੰਦਰ ਲੈ ਜਾਣਾ, ਫਿਰ ਵੀ ਮਨ ਨਾ ਭਰਨਾ। ਆਪਣੇ ਹੀ ਓਹਲੇ ਖੜ ਕੇ ਸੂਹੀ ਸੰਗ 'ਚ ਸੂਹਾ ਹੋਣਾ, ਇਹ ਕਿਹਾ ਜਾਦੂ ਨੀ ਮਾਏ, ਸ਼ੀਸ਼ਾ ਕੀ ਕੀ ਰੰਗ ਦਿਖਾਏ। ਇਹ ਕਿਹਾ ਜਾਦੂ ਨੀ ਮਾਏ, ਸ਼ੀਸ਼ਾ ਕੀ ਕੀ ਰੰਗ ਦਿਖਾਏ। ਸ਼ੀਸ਼ੇ ਦੇ ਅੰਦਰ ਹੈ ਕੋਈ ਜਾਂ ਮਨ ਦਾ ਚੋਰ ਭੁਲੇਖਾ ਖਾਏ। ਲੰਮਾ ਹੋਕਾ ਲੈ ਮਾਂ ਬੋਲੀ, ਇੱਕ ਰੁੱਤੇ ਫੁੱਲ ਖਿੜਦੇ ਧੀਏ, ਇੱਕ ਰੁੱਤੇ ਕਮਲਾਉਂਦੇ। ਇੱਕ ਰੁੱਤੇ ਫੁੱਲ ਖਿੜਦੇ ਧੀਏ, ਇੱਕ ਰੁੱਤੇ ਕਮਲਾਉਂਦੇ, ਇੱਕ ਰੁੱਤੇ ਪਾਣੀ ਦੇ ਅੰਦਰੋਂ ਸਾਰੇ ਰੰਗ ਹੀ ਨਜ਼ਰੀ ਆਉਂਦੇ। ਉਮਰ ਵਿਹਾ ਕੇ ਸ਼ੀਸ਼ੇ ਦਾ ਰੰਗ ਜਦ ਧੁੰਦਲਾ ਹੋ ਜਾਂਦਾ, ਸ਼ੀਸ਼ੇ ਦਾ ਚੰਨ ਸ਼ੀਸ਼ੇ ਅੰਦਰ ਖੌਰੇ ਕਦ ਬੁੱਝ ਜਾਂਦਾ। ਉਮਰ ਵਿਹਾ ਕੇ ਸ਼ੀਸ਼ੇ ਦਾ ਰੰਗ ਜਦ ਧੁੰਦਲਾ ਹੋ ਜਾਂਦਾ, ਸ਼ੀਸ਼ੇ ਦਾ ਚੰਨ ਸ਼ੀਸ਼ੇ ਅੰਦਰ ਖੌਰੇ ਕਦ ਬੁੱਝ ਜਾਂਦਾ। ਸੂਹਾ ਰੰਗ ਚੇਤਿਆਂ ਦੇ ਵਿੱਚ ਜੇ ਰਹੇ ਸਦੀਵੀ ਜਗਦਾ, ਸੂਹਾ ਰੰਗ ਚੇਤਿਆਂ ਦੇ ਵਿੱਚ ਜੇ ਰਹੇ ਸਦੀਵੀ ਜਗਦਾ, ਤੱਤੀਆਂ ਬਾਵਾਂ ਸਭ ਸਹਿ ਲਈਏ ਨਾਲ ਉਲਾਂਭਾ ਜਗਦਾ, ਉਸ ਰੰਗ ਦੀ ਲੋ ਨਾ ਬੁੱਝਦੀ। ਲਿਸ਼ਕੇ ਵਿੱਚ ਹਨੇਰ ਨੀ ਧੀਏ, ਲਿਸ਼ਕੇ ਵਿੱਚ ਹਨੇਰ, ਸਭ ਕਰਮਾਂ ਦੇ ਗੇੜ ਨੀ ਧੀਏ, ਸਭ ਕਰਮਾਂ ਦੇ ਗੇੜ। ਤੇਜ਼ ਹਵਾਵਾਂ ਦੇ ਵਿੱਚ ਦੀਵਾ ਜਦ ਜਗਦਾ ਜਗਦਾ ਬੁੱਝ ਜਾਂਦਾ ਹੈ, ਤੇਜ਼ ਹਵਾਵਾਂ ਦੇ ਵਿੱਚ ਦੀਵਾ ਜਦ ਜਗਦਾ ਜਗਦਾ ਬੁੱਝ ਜਾਂਦਾ ਹੈ, ਸ਼ੀਸ਼ੇ ਦਾ ਚੰਨ ਸ਼ੀਸ਼ੇ ਵਿੱਚ ਹੀ ਡੁੱਬਦਾ ਡੁੱਬਦਾ ਡੁੱਬ ਜਾਂਦਾ ਹੈ। ਮਹਿਕਾਂ ਦੀ ਰੁੱਤ ਲੰਘ ਜਾਂਦੀ ਜਦ ਰੁੱਤ ਨਾ ਆਉਂਦੀ ਫੇਰ, ਸਭ ਸਮਿਆਂ ਦੇ ਗੇੜ ਨੀ ਧੀਏ, ਸਭ ਸਮਿਆਂ ਦੇ ਗੇੜ। ਅਗਲੀ ਨਜ਼ਮ, ਉਹ ਜ਼ਮਾਨਾ ਨਹੀਂ ਹੁਣ। ਉਹ ਜ਼ਮਾਨਾ ਨਹੀਂ ਹੁਣ ਜਦ ਪੰਚਾਂ ਵਿੱਚ ਪਰਮੇਸ਼ਰ ਵੱਸਦਾ ਸੀ। ਉਹ ਜ਼ਮਾਨਾ ਨਹੀਂ ਹੁਣ ਜਦ ਪੰਚਾਂ ਵਿੱਚ ਪਰਮੇਸ਼ਰ ਵੱਸਦਾ ਸੀ, ਜਦ ਧੀ ਧਿਆਣੀ ਸਭ ਦੀ ਸਾਂਝੀ ਮੰਨੀ ਜਾਂਦੀ ਸੀ, ਜਦ ਕਾਵਾਂ ਹੱਥ ਸੁਨੇਹੇ ਭੇਜੇ ਜਾਂਦੇ ਸਨ, ਜਦ ਰਾਹੀ ਪਾਂਧੀ ਕਿਸੇ ਦਰ ਤੋਂ ਤਿਹਾਇਆ ਨਹੀਂ ਸੀ ਮੁੜਦਾ। ਉਹ ਜ਼ਮਾਨਾ ਨਹੀਂ ਹੁਣ। ਸਮਾਂ ਵੀ ਰੁਕਿਆ ਹੈ ਕਦੇ, ਸਮੇਂ ਦੇ ਨਾਲ ਜ਼ਮਾਨੇ ਦੇ ਤੌਰ ਵੀ ਬਦਲ ਜਾਂਦੇ, ਸਮੇਂ ਦੇ ਨਾਲ ਜ਼ਮਾਨੇ ਦੇ ਤੌਰ ਵੀ ਬਦਲ ਜਾਂਦੇ ਨੇ। ਹੁਣ ਕੁੜੀਆਂ ਵੀ ਚਿੜੀਆਂ ਨਹੀਂ ਰਹੀਆਂ, ਪੰਚਾਂ ਵਿੱਚ ਪਰਮੇਸ਼ਰ ਨਹੀਂ ਰਿਹਾ, ਮੂੰਹ ਮੁਲਾਜ਼ੇ ਇਨਸਾਫ ਦੇ ਪਲੜੇ ਉੱਚੇ ਨੀਵੇਂ ਕਰ ਹੀ ਦਿੰਦੇ ਨੇ। ਨਾ ਉਹ ਰਾਹੀ ਨਾ ਰਸਤੇ ਪਲਾਂ ਚਣਾਂ ਵਿੱਚ ਸੁਨੇਹੇ ਮਿਲ ਜਾਂਦੇ ਨੇ, ਸੁਨੇਹੇ ਕੀ ਮੂੰਹੋਂ ਮੂੰਹ ਗੱਲਾਂ ਹੋ ਜਾਂਦੀਆਂ। ਜਵਾਨੀ ਦੀਆਂ ਪੌਂ ਬਾਰਾਂ ਨੇ ਹੁਣ, ਨਾ ਵੇਲੇ ਕੱਛਣੇ ਪੈਂਦੇ ਨਾ ਨਦੀ ਪਾਰ ਕਰਨ ਦੀ ਲੋੜ। ਜਵਾਨੀ ਦੀਆਂ ਪੌਂ ਬਾਰਾਂ ਨੇ ਹੁਣ, ਨਾ ਵੇਲੇ ਕੱਛਣੇ ਪੈਂਦੇ ਨਾ ਨਦੀ ਪਾਰ ਕਰਨ ਦੀ ਲੋੜ। ਬੜੀ ਔਖੀ ਹੋ ਜਾਂਦੀ ਚੋਰਾਂ ਦੀ ਪੈੜ ਨੱਪਣੀ, ਇਹਦਾ ਮਤਲਬ ਇਹ ਵੀ ਨਹੀਂ ਕਿ ਚੋਰ ਸਿਪਾਹੀ ਦੀ ਖੇਡ ਹੀ ਖਤਮ ਹੋ ਗਈ। ਇਹਦਾ ਮਤਲਬ ਇਹ ਵੀ ਨਹੀਂ ਕਿ ਚੋਰ ਸਿਪਾਹੀ ਦੀ ਖੇਡ ਹੀ ਖਤਮ ਹੋ ਗਈ। ਤੌਰ ਤਰੀਕੇ ਹੀ ਬਦਲੇ ਨੇ, ਚੋਰੀ ਯਾਰੀ ਨਹੀਂ, ਵਣਜ ਵਪਾਰ ਦੇ ਵਹੀ ਖਾਤੇ ਬਦਲੇ ਨੇ, ਇਬਾਰਤ ਨਹੀਂ। ਜ਼ਮਾਨੇ ਦੀ ਗਤੀ ਨਾਲ ਗਤੀਵਾਨ ਹੋ ਰਿਹਾ ਇਹ ਆਦਮੀ। ਨਾ ਰਾਜਾ ਭੋਜ ਬਦਲਿਆ, ਨਾ ਗੰਗੂ ਤੇਲੀ, ਸਭ ਕੁਝ ਰਾਜੇ ਦਾ, ਰਾਜਾ ਸ਼ਾਹਾਂ ਦਾ ਧੂੰਆਂ ਧੁਖਦਾ ਰਹਿੰਦਾ। ਰਾਜਾ ਚੋਰ ਮੋਰਾਂ ਨੂੰ ਤਲੀਆਂ 'ਤੇ ਚੋਗ ਚਗਾਉਂਦਾ, ਆਪਣੀ ਬੰਸਰੀ ਵਜਾਉਂਦਾ ਰਹਿੰਦਾ। ਉਹ ਜ਼ਮਾਨਾ ਨਹੀਂ ਹੁਣ। ਚਕਾ ਚੌਂਧ ਰੌਸ਼ਨੀ ਹੈ, ਕਿਧਰੇ ਗੂੜਾ ਹਨੇਰਾ, ਸਾਰੇ ਤਿੱਥ ਤਿਉਹਾਰ ਬਾਜ਼ਾਰ ਨੇ ਖੋਲ੍ਹੇ ਨੇ, ਸਾਰੇ ਤਿੱਥ ਤਿਉਹਾਰ ਬਾਜ਼ਾਰ ਨੇ ਖੋਲ੍ਹੇ ਨੇ। ਬੰਦਾ ਵੀ ਮੰਡੀ ਦਾ ਮਾਲ ਬਣ ਗਿਆ, ਸੌਖਾ ਨਹੀਂ ਸਮੇਂ ਦੇ ਚੋਰ ਨੂੰ ਫੜਨਾ, ਬਹੁਤ ਜ਼ਰੂਰੀ ਹੈ ਜ਼ਮਾਨੇ ਦੇ ਤੌਰ ਨੂੰ ਸਮਝਣਾ।

ਦੀ ਕੰਨੀ ਪੜਨਾ। ਅਲੀ ਬਾਬੇ ਦਾ ਵੇਲਾ ਨਹੀਂ ਰਿਹਾ ਹੁਣ, ਉਹ ਜ਼ਮਾਨਾ ਨਹੀਂ ਹੁਣ। ਰੁਮਾਲ ਤੇ ਪੇਪਰ ਨੈਪਕਿਨ ਕੱਢਣਾ, ਰੁਮਾਲ ਦੇ ਗਿਆ, ਆਪ ਬਹਿ ਗਿਆ ਵਲੈਤ ਵਿੱਚ ਜਾ ਕੇ। ਰੁਮਾਲ ਨੂੰ ਨੀਝ ਲਾਲਾ ਦੇਖਦੀ, ਉਹ ਗੀਤ ਦੇ ਨਾਲ ਨਾਲ ਤੁਰਦੀ। ਕੱਢਣਾ ਰੁਮਾਲ ਦੇ ਗਿਆ, ਆਪ ਬਹਿ ਗਿਆ ਵਲੈਤ ਵਿੱਚ ਜਾ ਕੇ। ਰੁਮਾਲ ਨੂੰ ਲੀਝ ਲਾਲਾ ਦੇਖਦੀ, ਉਹ ਗੀਤ ਦੇ ਨਾਲ ਤੁਰਦੀ। ਪਰਦੇਸੀ ਨੂੰ ਚੇਤੇ ਕਰਦਿਆਂ ਰੁਮਾਲ ਉੱਤੇ ਰੰਗ ਬਿਰੰਗੇ ਫੁੱਲ ਕੱਢਦੀ, ਧਾਗਿਆਂ ਦੇ ਰੰਗਾਂ ਵਿੱਚ ਰੰਗੀ, ਉਹ ਸੁਪਨਿਆਂ ਦੇ ਮਹਿਲ ਉਸਾਰਦੀ। ਰੁਮਾਲ ਨੂੰ ਲੀਝ ਲਾਲਾ ਦੇਖਦੀ, ਰੁਮਾਲ 'ਤੇ ਕੱਢਿਆ ਫੁੱਲ ਇੱਕ ਦਿਨ ਵਿਹੜੇ ਵਿੱਚ ਖਿੜ ਪਿਆ। ਰੁਮਾਲ 'ਤੇ ਕੱਢਿਆ ਫੁੱਲ ਇੱਕ ਦਿਨ ਵਿਹੜੇ ਵਿੱਚ ਖਿੜ ਗਿਆ, ਵਿਹੜਾ ਮਹਿਕਿਆ, ਪੌਣਾ ਵਿੱਚ ਲੋਰੀਆਂ ਦੀ ਗੂੰਜ। ਫੁੱਲ ਵਿੱਚੋਂ ਉਹ ਪਰਦੇਸੀ ਦੇ ਨਕਸ਼ੇ ਨਿਹਾਰ ਲਈ, ਗੀਤਾਂ 'ਚ ਨਿਹੋਰੇ ਦਿੰਦੀ ਪਿਆਰ ਲਈ। ਰੁਮਾਲ 'ਤੇ ਕੱਢਿਆ ਫੁੱਲ ਇੱਕ ਦਿਨ ਵਿਹੜੇ ਵਿੱਚ ਖਿੜ ਗਿਆ। ਪੱਕੇ ਬੇਰ ਹੌਲੀ ਹੌਲੀ ਬੁਸਣ ਲੱਗੇ, ਪਤਾ ਹੀ ਨਹੀਂ ਲੱਗਿਆ ਸੰਧੂਰੀ ਰੰਗ ਕਦੋਂ ਸੌਲਾ ਹੋ ਗਿਆ। ਪਤਾ ਹੀ ਨਹੀਂ ਲੱਗਿਆ ਸੰਧੂਰੀ ਰੰਗ ਕਦੋਂ ਸੌਲਾ ਹੋ ਗਿਆ। ਰੰਗਲੇ ਧਾਗੇ ਸੂਤ ਦੀਆਂ ਤੰਦਾਂ ਵਿੱਚ ਵਟ ਗਏ, ਤੰਦਾਂ ਕਤਲੀ ਦੇ ਮੂੰਹੋਂ ਬਿਰਹਾ ਦੇ ਬੋਲ ਨਿਕਲਦੇ। ਢਲਦੀ ਉਮਰੇ ਵੀ ਸੌਣ ਦੀ ਰੁੱਤ ਪਿੰਡਾਂ ਲੂਹ ਜਾਂਦੀ, ਧਾਗਿਆਂ ਦੇ ਰੰਗ ਸਤਰੰਗੀ ਪੀਂਘ ਬਣ ਲਿਸਦੇ, ਲੋਪ ਹੋ ਜਾਂਦੇ। ਕਿੰਨੀ ਅਹੁਦ ਹੰਢਾ ਲੈਂਦਾ ਸੀ ਇੱਕ ਰੁਮਾਲ, ਹੁਣ ਤਾਂ ਪੇਪਰ ਨੈਪਕਿਨ ਨੇ, ਸੋਈ ਤਾਂ ਕੀ ਕਲਮ ਦੀ ਨੋਕ ਵੀ ਬਰਦਾਸ਼ਤ ਨਹੀਂ ਕਰਦੇ। ਹੁਣ ਤਾਂ ਪੇਪਰ ਨੈਪਕਿਨ ਨੇ, ਸੋਈ ਤਾਂ ਕੀ ਕਲਮ ਦੀ ਨੋਕ ਵੀ ਬਰਦਾਸ਼ਤ ਨਹੀਂ ਕਰਦੇ। ਕਾਗਜ਼ ਤਾਂ ਆਖਿਰ ਕਾਗਜ਼ ਹੀ ਹੁੰਦਾ ਹੈ ਨਾ, ਇਹ ਕਾਗਜ਼ ਹੰਝੂਆਂ ਦੇ ਭਾਰ ਸਹਿਣ ਜੋਗਾ ਵੀ ਨਹੀਂ ਰਿਹਾ। ਨਵੀਂ ਨਜ਼ਮ ਇਹ ਸੁਨਹਿਰੀ ਮਿਰਗ ਤੇ ਸ਼ਿਕਾਰੀ। ਦੁਨੀਆ ਤੋਂ ਬੇਖਬਰ ਇੱਕੋ ਗੇੜ ਘੁੰਮਦਾ ਏ ਕੋਹਲੂ ਦਾ ਬਲ। ਦੁਨੀਆ ਤੋਂ ਬੇਖਬਰ ਇੱਕੋ ਗੇੜ ਘੁੰਮਦਾ ਏ ਕੋਹਲੂ ਦਾ ਬਲਦ, ਢਿੱਡ ਜੋ ਭਰਨਾ ਹੋਇਆ। ਹਰ ਇੱਕ ਦਾ ਆਪਣਾ ਘੇਰਾ, ਹਰ ਘੇਰੇ ਦੀ ਆਪਣੀ ਦੁਨੀਆ। ਕੌਣ ਨੇ ਉਹ ਜੋ ਘੇਰਿਆਂ ਵਿੱਚ ਘੁੰਮਦੇ ਬੀਤ ਜਾਂਦੇ ਨੇ? ਕੌਣ ਨੇ ਉਹ ਜੋ ਘੇਰਿਆਂ ਵਿੱਚ ਘੁੰਮਦੇ ਬੀਤ ਜਾਂਦੇ ਨੇ? ਨਹੀਂ ਜਾਣਦੇ ਇਹ ਕਿਵੇਂ ਬਣੇ, ਉਹ ਨਹੀਂ ਜਾਣਦੇ ਘੇਰਿਆਂ ਨੂੰ ਉਲੰਘਣਾ। ਘੇਰਿਆਂ ਦੇ ਬਾਹਰ ਸੁਨਹਿਰੀ ਮਿਰਗ ਦੌੜ ਰਿਹਾ ਏ, ਉਹਦੇ ਪਿੱਛੇ ਦੌੜ ਰਿਹਾ ਏ ਸ਼ਿਕਾਰੀ ਦਾ ਘੋੜਾ। ਘੇਰਿਆਂ ਦੇ ਬਾਹਰ ਸੁਨਹਿਰੀ ਮਿਰਗ ਦੌੜ ਰਿਹਾ ਏ, ਉਹਦੇ ਪਿੱਛੇ ਦੌੜ ਰਿਹਾ ਏ ਸ਼ਿਕਾਰੀ ਦਾ ਘੋੜਾ। ਦਗੜ ਦਗੜ ਦਗੜ ਦਗੜ, ਸ਼ਬਦਾਂ ਦੀ ਆਪਣੀ ਦੁਨੀਆ, ਆਪਣਾ ਵਿਸਤਾਰ, ਕੁਝ ਘੇਰਿਆਂ ਦੇ ਅੰਦਰ ਕੁਝ ਬਾਹਰ। ਝੁੰਡਾਂ ਦੇ ਝੁੰਡ ਕਬੂਤਰ ਉੱਡਦੇ, ਉਹਨਾਂ ਦੀ ਆਪਣੀ ਧਰਤੀ, ਆਪਣਾ ਅੰਬਰ। ਇੱਕ ਵਾਰ ਕਬੂਤਰ ਫਸੇ ਤੇ ਜਾਲ ਲੈ ਕੇ ਉੱਡ ਗਏ, ਇੱਕ ਵਾਰ ਕਬੂਤਰ ਫਸੇ ਤੇ ਜਾਲ ਲੈ ਕੇ ਉੱਡ ਗਏ। ਸ਼ਿਕਾਰੀ ਹੈਰਾਨ, ਕਿਸੇ ਨੇ ਕੁਝ ਸਿੱਖਿਆ ਕਿ ਨਹੀਂ, ਪਰ ਸ਼ਿਕਾਰੀ ਨਵੇਂ ਤਰੀਕੇ ਲੱਭਣ ਲੱਗਾ। ਹੋਰ ਕਿੰਨੀਆਂ ਕਥਾਵਾਂ, ਕੱਛੂ ਅਜੇ ਵੀ ਧਰਤੀ 'ਤੇ ਸਹਿਜ ਤੋਰੀ ਤੁਰਦਾ ਏ। ਪਾਣੀ ਵਿੱਚ ਤੈਰਨਾ ਹੋਰ ਗੱਲ, ਘੋੜੇ ਤਾਂ ਘੋੜੇ ਹੁੰਦੇ ਨੇ, ਮਾਲਕ ਦੇ ਵਫ਼ਾਦਾਰ। ਬਲਦ, ਕਬੂਤਰ, ਕੱਛੂ, ਘੋੜੇ, ਆਦਮੀ, ਕੋਈ ਸ਼ਿਕਾਰ, ਕੋਈ ਸ਼ਿਕਾਰੀ, ਨਵੇਂ ਜਾਲ, ਨਵੇਂ ਘੇਰੇ, ਨਵੇਂ ਰਸਤੇ। ਤੀਸਰੇ ਮਹਾਂਯੁੱਧ ਦੀ ਸੰਭਾਵਨਾ ਵਿੱਚ ਮੌਤ ਦਾ ਚਿਹਰਾ ਦੇਖ ਰਿਹਾ ਹੈ ਆਦਮੀ। ਤੀਸਰੇ ਮਹਾਂਯੁੱਧ ਦੀ ਸੰਭਾਵਨਾ ਵਿੱਚ ਮੌਤ ਦਾ ਚਿਹਰਾ ਦੇਖ ਰਿਹਾ ਹੈ ਆਦਮੀ, ਫਿਰ ਵੀ ਦੂਸਰੀਆਂ ਧਰਤੀਆਂ ਦੇ ਜੀਵਨ ਭਾਲ ਰਿਹਾ। ਉੱਡਣ ਤਸ਼ਤਰੀਆਂ ਉੱਡ ਰਹੀਆਂ, ਪਰ ਕੋਹਲੂ ਦਾ ਬੈਲ ਉਸੇ ਤਰ੍ਹਾਂ ਘੁੰਮ ਰਿਹਾ। ਕਬੂਤਰ ਜਾਲ ਵਿੱਚ ਫਸ ਰਹੇ ਨੇ, ਕੱਛੂ ਨੇ ਦੌੜ ਕੇਵਲ ਕਿਤਾਬਾਂ ਵਿੱਚ ਜਿੱਤੀ। ਘੇਰਿਆਂ ਦੇ ਬਾਹਰ ਘੋੜੇ ਦੌੜ ਰਹੇ ਨੇ, ਘੋੜੇ ਉੱਡ ਰਹੇ ਨੇ, ਅਤੇ ਸ਼ਿਕਾਰੀ ਨਿੱਤ ਨਵੇਂ ਤਰੀਕੇ ਲੱਭ ਰਿਹਾ ਏ। ਅਗਲੀ ਨਜ਼ਮ, ਇੰਨੇ ਵਰ੍ਹਿਆਂ ਪਿੱਛੋਂ ਘਰ ਨੂੰ ਘਰ ਬਣਾਈ ਰੱਖਣ ਲਈ ਬੇਘਰ ਵੀ ਹੋਣਾ ਪੈਂਦਾ ਹੈ। ਘਰ ਨੂੰ ਘਰ ਬਣਾਈ ਰੱਖਣ ਲਈ ਬੇਘਰ ਵੀ ਹੋਣਾ ਪੈਂਦਾ ਏ। ਨਵੀਂ ਧਰਤੀ, ਨਵੀਂ ਭਾਖਿਆ, ਪਿਛਲਿਆਂ ਦਾ ਮੋਹ ਦੂਰ ਤਾਂ ਹੀ ਪਿੱਛਾ ਕਰਦਾ, ਬੇਗਾਨੀ ਧਰਤੇ ਜਿਉਂਦਿਆਂ ਰੱਖ ਲਿਆ। ਘਰ ਨੂੰ ਘਰ ਬਣਾਈ ਰੱਖਣ ਲਈ ਬੇਘਰ ਵੀ ਹੋਣਾ ਪੈਂਦਾ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ, ਕਿੰਨਾ ਕੁਝ ਬਦਲ ਚੁੱਕਿਆ ਹੋਏਗਾ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ, ਕਿੰਨਾ ਕੁਝ ਬਦਲ ਚੁੱਕਿਆ ਹੋਏਗਾ। ਜਿਹੜੇ ਝੱਗਿਆਂ ਨਾਲ ਹੱਥ ਪੂੰਝਦੇ ਸੀ, ਉਹਨਾਂ ਦੇ ਬੱਚਿਆਂ ਵਿੱਚ ਦੇ ਹੱਥ ਹੈਂਕੀ ਹੋਣਗੇ। ਜਿਹੜੇ ਝੱਗਿਆਂ ਨਾਲ ਹੱਥ ਪੂੰਝਦੇ ਸੀ, ਉਹਨਾਂ ਦੇ ਬੱਚਿਆਂ ਹੱਥ ਹੈਂਕੀ ਹੋਣਗੇ। ਗੁੱਡੇ ਗੁੱਡੀਆਂ ਪਟੋਲੇ ਖੇਡਦੀਆਂ ਕੁੜੀਆਂ ਬਣ ਗਈਆਂ ਹੋਣਗੀਆਂ ਕਬੀਲਦਾਰਨੀਆਂ। ਕੁਝ ਚਿਹਰੇ ਹੋਣਗੇ ਨਵੀਆਂ ਬਹੂਆਂ ਦੇ, ਦਿਓਰਾਂ ਨੂੰ ਮਸ਼ਕਰੀ ਕਰਦੀਆਂ ਭਾਬੀਆਂ ਦੇ।
ਕੁਝ ਹੰਝੂ ਲੁਕਾਉਂਦੀਆਂ ਹੋਣਗੀਆਂ, ਕੁਝ

0: ਕੁਝ ਚਿਹਰੇ ਹੋਣਗੇ ਨਵੀਆਂ ਬਹੂਆਂ ਦੇ, ਦਿਉਰਾਂ ਨੂੰ ਮਸ਼ਕਰੀ ਕਰਦੀਆਂ ਭਾਬੀਆਂ ਦੇ, ਕੁਝ ਹੰਝੂ ਲੁਕਾਉਂਦੀਆਂ ਹੋਣਗੀਆਂ, ਕੁਝ ਹਾਸੇ ਹੋ ਸਕਦਾ, ਕੁਝ ਦੀਆਂ ਕਥਾਵਾਂ ਹੀ ਸੁਣਾਂ, ਨਾਲੇ ਯਾਦ ਕਰਾਂ ਨਾਲੇ ਰੋਵਾਂ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ ਕੀ ਖੰਡਰਾਂ ਦੇ ਨਕਸ਼ ਪਛਾਣੇ ਜਾਣਗੇ। ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ ਕੀ ਖੰਡਰਾਂ ਦੇ ਨਕਸ਼ ਪਛਾਣੇ ਜਾਣਗੇ। ਕਿਹੋ ਜਿਹੇ ਹੋਣਗੇ ਬੂਹਿਆਂ ਦੇ ਨਕਸ਼, ਕਿੰਨੇ ਕੁ ਰੁੱਖ ਹਰੇ ਮਿਲਣਗੇ, ਕਿੰਨੇ ਖੜ ਸੁੱਕ। ਕਿਹੋ ਜਿਹੇ ਹੋਣਗੇ ਨਵੇਂ ਬੂਹਿਆਂ ਦੇ ਨਕਸ਼, ਕਿੰਨੇ ਕੁ ਰੁੱਖ ਹਰੇ ਮਿਲਣਗੇ, ਕਿੰਨੇ ਖੜ ਸੁੱਕ। ਮਿਲਣਗੇ ਵੀ ਜਾਂ ਨਹੀਂ ਮਿਲਣਗੇ, ਬੂਹੇ ਬਣ ਗਏ ਹੋਣਗੇ ਜਾਂ ਬਾਰੀਆਂ। ਜੋ ਸਿਵਿਆਂ ਦੀ ਅਗਨ ਜਲੇ ਹੋਣਗੇ ਉਹਨਾਂ ਬਾਰੇ ਕਿਸ ਤੋਂ ਪੁੱਛਾਂਗਾ, ਜੋ ਸਿਵਿਆਂ ਦੀ ਅਗਨ ਜਲੇ ਹੋਣਗੇ ਉਹਨਾਂ ਬਾਰੇ ਕਿਸ ਤੋਂ ਪੁੱਛਾਂਗਾ। ਇੰਨੇ ਵਰ੍ਹਿਆਂ ਬਾਅਦ ਜਦ ਘਰ ਪਰਤਾਂਗਾ, ਉਹ ਕੁੰਡਾ ਖੋਲੇਗੀ, ਭਰੀਆਂ ਅੱਖਾਂ ਨਾਲ ਮੇਰੇ ਨਕਸ਼ਾਂ ਨੂੰ ਛੋਹੇਗੀ। ਉਹ ਕੁੰਡਾ ਖੋਲੇਗੀ, ਭਰੀਆਂ ਅੱਖਾਂ ਨਾਲ ਮੇਰੇ ਨਕਸ਼ਾਂ ਨੂੰ ਛੋਹੇਗੀ, ਸਿੱਲੀਆਂ ਅੱਖਾਂ ਨਾਲ ਮੈਂ ਉਸ ਨੂੰ ਨਿਹਾਰਾਂਗਾ। ਹੰਝੂਆਂ ਨੂੰ ਕਹਾਂਗਾ ਥੋੜ੍ਹਾ ਰੁਕੋ, ਹੰਝੂਆਂ ਨੂੰ ਕਹਾਂਗਾ ਥੋੜ੍ਹਾ ਰੁਕੋ, ਦੇਖ ਲੈਣ ਦਿਓ ਘਰ ਦੇ ਨੈਣ ਨਕਸ਼, ਅੱਖਾਂ ਲਈ ਤੇ ਵੀ ਬੁਝਾ ਲਾਂਗਾ ਇੰਨੇ ਵਰ੍ਹਿਆਂ ਪਿੱਛੋਂ ਜਦ ਘਰ ਪਰਤਾਂਗਾ।
1: ਮਿੱਤਰੋ, ਅੱਜ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਵੀ ਮਨਾਇਆ ਜਾ ਰਿਹਾ ਹੈ। 2007 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਇਸ ਦਿਨ ਦੀ ਸਥਾਪਨਾ ਦਾ ਮਤਾ ਪਾਸ ਕੀਤਾ ਸੀ। ਲੋਕਤੰਤਰ ਦਾ ਅੰਤਰਰਾਸ਼ਟਰੀ ਦਿਵਸ ਇਹ ਯਾਦ ਰੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ ਲੋਕਤੰਤਰ ਲੋਕਾਂ ਦੁਆਰਾ, ਲੋਕਾਂ ਦਾ ਅਤੇ ਲੋਕਾਂ ਵਾਸਤੇ ਹੈ। ਅੱਜ ਦੇ ਸੰਸਾਰ ਵਿੱਚ ਲੋਕਤੰਤਰ ਦੇ ਸੰਕਲਪ ਅਤੇ ਵਿਚਾਰ ਨੂੰ ਸਵੀਕਾਰ ਕਰਨਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਵਰਤਮਾਨ ਸਮਿਆਂ ਵਿੱਚ ਸ਼ਾਸਨ ਤੇ ਸੇਵਾ ਦਾ ਸੁਮੇਲ ਇਸ ਤੋਂ ਬਿਹਤਰ ਨਹੀਂ ਹੋ ਸਕਦਾ। ਲੋਕਤੰਤਰ ਦਿਵਸ ਲੋਕਾਂ ਨੂੰ ਇਹ ਯਾਦ ਦਿਵਾਉਣ ਲਈ ਇੱਕ ਆਦਰਸ਼ ਦਿਨ ਹੈ ਕਿ ਲੋਕਤੰਤਰ ਦੇ ਸੰਕਲਪ ਨੇ ਮਨੁੱਖਾਂ ਦੇ ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਸਹਾਇਤਾ ਪ੍ਰਦਾਨ ਕੀਤੀ ਹੈ। ਸੋ ਆਓ ਇਸ ਦਿਨ ਜਸ਼ਨ ਮਨਾਉਂਦੇ ਹੋਏ ਸੁਣੀਏ ਇਹ ਗੀਤ, ਪਿੱਪਲ ਦਿਆ ਪੱਤਿਆਂ ਵੇ, ਜਿਸ ਨੂੰ ਆਵਾਜ਼ ਦਿੱਤੀ ਹੈ ਦੇਵੀ ਮਖਸੂਸਪੁਰੀ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਪਿੱਪਲ ਦਿਆਂ ਪੱਤਿਆਂ ਵੇ। ਹੁਣ ਪੇਸ਼ ਹੈ ਇਹ ਗੀਤ ਬਾਬੁਲ ਮੇਰੀਆਂ ਗੁੱਡੀਆਂ, ਜਿਸ ਨੂੰ ਆਵਾਜ਼ ਦਿੱਤੀ ਏ ਹਰਭਜਨ ਮਾਨ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਬਾਬਲ ਮੇਰੀਆਂ ਗੁੱਡੀਆਂ। ਹੁਣ ਪੇਸ਼ ਹੈ ਇਹ ਗੀਤ ਉਸ ਉੱਤੇ ਸੱਜਣ ਮਿਲਾ ਦੇ ਜਿਸ ਨੂੰ ਆਵਾਜ਼ ਦਿੱਤੀ ਏ ਹਰਜੀਤ ਹਰਮਨ ਨੇ।

0: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਰਹੀ ਦਿਸ਼ਾ ਸਾਲੀਅਨ ਦੀ ਮੌਤ ਦੇ ਮਾਮਲੇ 'ਚ FIR ਦਰਜ ਕੀਤੀ ਹੈ। ਦਿਸ਼ਾ ਦੀ ਮੌਤ 8 ਜੂਨ 2020 ਨੂੰ ਇੱਕ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਹੋਈ ਸੀ। ਬੰਬੇ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਇਹ FIR ਦਰਜ ਕੀਤੀ ਗਈ ਹੈ। ਇਸ ਵਿੱਚ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ, ਆਦਿਤਿਆ ਠਾਕਰੇ, ਉਹਨਾਂ ਦੇ ਸੁਰੱਖਿਆ ਮੁਲਾਜ਼ਮ ਤੋਂ ਇਲਾਵਾ ਬਾਲੀਵੁੱਡ ਕਲਾਕਾਰਾਂ ਡੀਨੋ ਮੋਰੀਆ, ਰੋਹਨ ਰਾਏ, ਸੂਰਜ ਪੰਚੋਲੀ, ਰੀਆ ਚੱਕਰਵਰਤੀ, ਸ਼ੌਵਿਕ ਚੱਕਰਵਰਤੀ ਅਤੇ ਪੁਲਿਸ ਅਧਿਕਾਰੀ ਸਚਿਨ ਵਾਜੇ ਤੇ ਪਰਮਵੀਰ ਸਿੰਘ ਦੇ ਨਾਂ ਸ਼ਾਮਲ ਹਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ 67ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਲੋਕ ਸੇਵਾ ਪ੍ਰਸਾਰਕ ਦੀ ਸ਼ੁਰੂਆਤ 1959 ਵਿੱਚ ਆਲ ਇੰਡੀਆ ਰੇਡੀਓ ਦੇ ਅਧੀਨ ਟੈਲੀਵਿਜ਼ਨ ਸੇਵਾ ਦੀ ਅਜ਼ਮਾਇਸ਼ ਕਰਨ ਦੇ ਤੌਰ ਤੇ ਹੋਈ ਸੀ। ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ, ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀ ਏਕਤਾ ਲਈ ਅਹਿਮ ਮੰਚ ਬਣ ਗਿਆ ਹੈ। ਦੂਰਦਰਸ਼ਨ ਆਪਣੀਆਂ ਕਈ ਬਿਹਤਰੀਨ ਸੇਵਾਵਾਂ ਜਿਵੇਂ ਸੈਟੇਲਾਈਟ ਅਤੇ ਡਾਇਰੈਕਟ ਟੂ ਹੋਮ ਸੇਵਾ ਦੇ ਜ਼ਰੀਏ 100% ਆਬਾਦੀ ਤੱਕ ਪਹੁੰਚਣ ਵਾਲਾ ਜ਼ਰੀਆ ਹੈ। ਭਾਰਤ ਰਤਨ ਮੋਕਸ਼ ਗੁੰਡਮ ਵਿਸ਼ਵੇਸ਼ ਫਰਈਆ ਦੀ ਜਨਮ ਵਰੇਗੰਢ ਦੇ ਮੌਕੇ ਤੇ ਅੱਜ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ ਹੈ। ਉਹ ਭਾਰਤ ਦੇ ਮਹਾਨ ਇੰਜੀਨੀਅਰਾਂ ਵਿੱਚੋਂ ਇੱਕ ਸਨ। ਇਹ ਦਿਵਸ ਹਰ ਸਾਲ 15 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਐਮ ਵਿਸ਼ਵੇਸ਼ ਵਰਈਆ ਇੰਜੀਨੀਅਰਿੰਗ ਦੇ ਮਹਾਨ ਪ੍ਰਤਿਭਾਸ਼ਾਲੀ ਵਿਅਕਤੀ ਸਨ।
1: महान इंजीनियर्स की हमारी विरासत में एक ऐसा रत्न भी हमें मिला जिसके कार्य आज भी लोगों को अचंभित कर रहे हैं, और वे थे भारत रत्न डॉक्टर एम विश्वेश्वरैया। उन्हीं की याद में 15 सितंबर को इंजीनियर्स डे के रूप में मनाया जाता है। उनके पद चिन्हों पर चलते हुए हमारे देश के इंजीनियर पूरे विश्व में अपनी अलग पहचान बना चुके। मैं इस अवसर पर सभी इंजीनियरों को उनकी निर्माण शक्ति को आदरपूर्वक नमन करता हूँ।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਐਮ ਵਿਸ਼ਵੇਸ਼ਵਰਈਆ ਦਾ ਜ਼ਿੰਦਗੀ ਦੇ ਉੱਚੇ ਮਿਆਰ, ਅਨੁਸ਼ਾਸਨ, ਨਵੀਨਤਾ ਅਤੇ ਲੋਕ ਸੇਵਾ ਦਾ ਕੀਤਾ ਕੰਮ ਸਦੀਵੀ ਮਿਸਾਲ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਖੇਤੀਬਾੜੀ ਨਾਲ ਜੁੜੇ ਲੋਕ ਪੁਰਬ ਨੂਆਖਾਈ ਮੌਕੇ ਦੇਸ਼ ਵਾਸੀਆਂ, ਖਾਸਕਰ ਓਡੀਸ਼ਾ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਨੂਆਖਾਈ ਸਿਰਫ ਇੱਕ ਰਵਾਇਤੀ ਪੁਰਬ ਨਹੀਂ ਹੈ, ਇਹ ਰਲ ਮਿਲ ਕੇ ਭੋਜਨ ਕਰਨ ਦਾ ਵੀ ਮੌਕਾ ਹੈ। ਇਸ ਦੌਰਾਨ ਦੋਸਤ ਅਤੇ ਪਰਿਵਾਰਕ ਜੀ ਇਕੱਠੇ ਹੁੰਦੇ ਨੇ। ਇਹ ਪੁਰਬ ਸਮਾਜਕ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਹੈ। ਸਰਕਾਰ ਨੇ ਕਿਹਾ ਹੈ ਕਿ ਬੈਂਕ ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਜਾਂ ਰੁਪਏ ਦੁਆਰਾ ਸੰਚਾਲਿਤ ਡੈਬਿਟ ਕਾਰਡਾਂ ਰਾਹੀਂ ਕੀਤੇ ਗਏ 2000 ਰੁਪਏ ਤੱਕ ਦੇ ਲੈਣ ਦੇਣ ਜਾਂ ਭੁਗਤਾਨਾਂ ਉੱਤੇ ਚਾਰਜ ਨਹੀਂ ਲੱਗ ਸਕਦੇ। ਇੱਕ ਸਰਕਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਕੋਈ ਵੀ ਬੈਂਕ ਜਾਂ ਭੁਗਤਾਨ ਪ੍ਰਣਾਲੀ ਮੁਹੱਈਆ ਕਰਨ ਨਾਲ ਇਨ੍ਹਾਂ ਤਰੀਕਿਆਂ ਰਾਹੀਂ ਲੈਣ ਦੇਣ ਕਰਨ ਵਾਲੇ ਵਿਅਕਤੀਆਂ ਉੱਤੇ ਸਿੱਧੇ ਜਾਂ ਅਸਿੱਧੇ ਚਾਰਜ ਨਹੀਂ ਲਗਾ ਸਕਦਾ। ਵਿੱਤ ਮੰਤਰਾਲੇ ਨੇ UPI ਲੈਣ ਦੇਣ ਉੱਤੇ ਚਾਰਜਾਂ ਸਬੰਧੀ ਨਿਯਮਾਂ ਨੂੰ ਸਪਸ਼ਟ ਕਰਨ ਲਈ ਭੁਗਤਾਨ ਅਤੇ ਸੈਟਲਮੈਂਟ ਸਿਸਟਮ ਐਕਟ ਤਹਿਤ ਇਨ੍ਹਾਂ ਬਦਲਾਵਾਂ ਨੂੰ ਨੋਟੀਫਾਈ ਕੀਤਾ ਹੈ। ਗ੍ਰਾਮੀਣ ਵਿਕਾਸ ਵਿਭਾਗ, ਪੈਨਸ਼ਨ ਫੰਡ, ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਨੇ ਪੇਂਡੂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਲਈ ਸਮਾਜਿਕ ਸੁਰੱਖਿਆ ਮਜ਼ਬੂਤ ਕਰਨ ਅਤੇ ਪੈਨਸ਼ਨ ਦਾ ਦਾਇਰਾ ਵਧਾਉਣ ਲਈ ਪੈਨਸ਼ਨ ਸਖੀਆਂ ਰਾਹੀਂ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਨੇ। ਗ੍ਰਾਮੀਣ ਵਿਕਾਸ ਮੰਤਰਾਲੇ ਨੇ ਕਿਹਾ ਹੈ ਕਿ ਇਸ ਸਮਝੌਤੇ ਤਹਿਤ ਦੀਨ ਦਿਆਲ ਅੰਤੋਦਿਆ ਯੋਜਨਾ, ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਰਾਹੀਂ ਦੂਰ ਦੁਰਾਡੇ ਦੇ ਇਲਾਕਿਆਂ 'ਚ ਪੈਨਸ਼ਨ ਸਬੰਧੀ ਸਹਾਇਤਾ ਦੇਣ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ। ਪੁਰਸ਼ਾਂ ਦੀ ਕ੍ਰਿਕਟ 'ਚ ਭਾਰਤ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਅਫਗਾਨਿਸਤਾਨ ਵਿਰੁੱਧ ਦੂਜਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਐਤਵਾਰ ਨੂੰ ਖੇਡੇ ਗਏ ਪਹਿਲੇ ਮੈਚ ਵਿੱਚ 7 ਵਿਕਟਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ 3 ਮੈਚਾਂ ਦੀ ਲੜੀ 'ਚ 1-0 ਨਾਲ ਅੱਗੇ ਹੈ। ਲੜੀ ਦਾ ਤੀਜਾ ਮੈਚ ਵੀਰਵਾਰ ਨੂੰ ਇਸੇ ਮੈਦਾਨ ਉੱਤੇ ਖੇਡਿਆ ਜਾਏਗਾ। ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਚੌਗਿਰਦਾ, ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਗਾਂਧੀ ਨਗਰ 'ਚ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਨੂੰ ਸੰਬੋਧਨ ਕਰਦਿਆਂ ਨਿਰੰਤਰ ਵਿਕਾਸ ਢਾਂਚੇ 'ਚ ਸਰਕੂਲਰ ਇਕਾਨਮੀ ਦੇ ਸਿਧਾਂਤ ਨੂੰ ਸ਼ਾਮਲ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਉਦਯੋਗ ਵਿਚਕਾਰ ਭਾਈਵਾਲੀ ਭਾਰਤ ਨੂੰ ਰੱਖਿਆ ਉਤਪਾਦਨ ਦਾ ਆਲਮੀ ਕੇਂਦਰ ਬਣਾਉਣ 'ਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ 67ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਸ਼ਾਮੀ